ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਕਵਿਤਾ ਪਾਠ। ਇਸ ਤੋਂ ਇਲਾਵਾ ਕੁਝ ਗੀਤ ਵੀ ਸੁਣਾਏ ਜਾਣਗੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਅੱਜ ਪਰਿਵਾਰਾਂ ਨੂੰ ਪੈਸੇ ਭੇਜਣ ਵਾਲਿਆਂ ਦਾ ਕੌਮਾਂਤਰੀ ਦਿਵਸ ਮਨਾਇਆ ਜਾ ਰਿਹਾ ਹੈ, ਜੋ ਵਿਸ਼ਵ ਭਰ 'ਚ ਮਨਾਇਆ ਜਾਂਦਾ ਹੈ। ਇਹ ਦਿਨ ਹਰ ਸਾਲ 16 ਜੂਨ ਨੂੰ ਮਨਾਇਆ ਜਾਂਦਾ ਹੈ। ਰੈਮੀਟੈਂਸ ਵਿਦੇਸ਼ਾਂ ਤੋਂ ਭੇਜਣ ਵਾਲੀ ਰਾਸ਼ੀ ਹੁੰਦੀ ਹੈ, ਜੋ ਵਿਦੇਸ਼ਾਂ 'ਚ ਕੰਮ ਕਰ ਰਹੇ ਵਿਅਕਤੀ ਜਾਂ ਪ੍ਰਵਾਸੀ ਆਪਣੇ ਦੇਸ਼ ਵਿੱਚ ਰਹਿੰਦੇ ਪਰਿਵਾਰ ਜਾਂ ਰਿਸ਼ਤੇਦਾਰਾਂ ਅਤੇ ਭਾਈਚਾਰੇ ਨੂੰ ਭੇਜਦਾ ਏ, ਤਾਂ ਕਿ ਪਰਿਵਾਰ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਨਾਲ ਨਾਲ ਪਰਿਵਾਰਕ ਮੈਂਬਰਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ। ਰੋਜ਼ੀ ਰੋਟੀ ਦੀ ਖਾਤਰ ਇਨਸਾਨ ਪਤਾ ਨਹੀਂ ਕਿੱਥੇ ਕਿੱਥੇ ਭੱਜਿਆ ਫਿਰਦਾ ਏ, ਤਾਂ ਕਿ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਸਹੀ ਅਤੇ ਸੁਚੱਜੇ ਢੰਗ ਨਾਲ ਕਰ ਸਕੇ ਅਤੇ ਨਾਲ ਹੀ ਉਹਨਾਂ ਨੂੰ ਸਾਰੀਆਂ ਸਹੂਲਤਾਂ ਦੇ ਸਕੇ ਜਿਸ ਦੀ ਉਮੀਦ ਉਸ ਤੋਂ ਪਰਿਵਾਰ ਕਰਦਾ ਏ। ਇਸ ਲਈ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਹਰ ਕੋਈ ਜ਼ਿਆਦਾ ਤੋਂ ਜ਼ਿਆਦਾ ਪੈਸੇ ਕਮਾਉਣ ਲਈ ਵਿਦੇਸ਼ਾਂ ਦਾ ਰੁੱਖ ਕਰਦਾ ਏ, ਕਿਉਂਕਿ ਵਿਦੇਸ਼ਾਂ 'ਚ ਜਾ ਕੇ ਉਹਨਾਂ ਨੂੰ ਆਪਣੀ ਮਿਹਨਤ ਦਾ ਮੁੱਲ ਜ਼ਿਆਦਾ ਮਿਲਦਾ ਏ। ਵਿਦੇਸ਼ਾਂ ਤੋਂ ਆਪਣਿਆਂ ਲਈ ਭੇਜੀ ਰਕਮ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਏ, ਉੱਥੇ ਹੀ ਸਾਡੇ ਦੇਸ਼ ਦੀ ਆਰਥਿਕਤਾ ਅਤੇ ਆਮਦਨ ਦਾ ਮੁੱਖ ਸਰੋਤ ਏ। ਕੌਮਾਂਤਰੀ ਪਰਿਵਾਰਕ ਵਿਦੇਸ਼ ਤੋਂ ਪੈਸੇ ਭੇਜਣ ਦਾ ਦਿਹਾੜਾ ਹਰ ਸਾਲ 16 ਜੂਨ ਨੂੰ ਇਸ ਲਈ ਮਨਾਇਆ ਜਾਂਦਾ ਏ ਤਾਂ ਜੋ ਲੱਖਾਂ ਪ੍ਰਵਾਸੀਆਂ ਵੱਲੋਂ ਦਿੱਤੇ ਯੋਗਦਾਨ ਅਤੇ ਤਿਆਗ ਨੂੰ ਯਾਦ ਕੀਤਾ ਜਾ ਸਕੇ, ਜੋ ਆਪਣੇ ਖੂਨ ਪਸੀਨੇ ਦੀ ਕਮਾਈ ਦਾ ਇੱਕ ਹਿੱਸਾ ਆਪਣੇ ਪਰਿਵਾਰ ਨੂੰ ਭੇਜਦੇ ਨੇ ਤਾਂ ਕਿ ਉਹਨਾਂ ਦੇ ਜੀਵਨ ਪੱਧਰ 'ਚ ਸੁਧਾਰ ਕੀਤਾ ਜਾ ਸਕੇ। ਵਿਦੇਸ਼ 'ਚ ਬੈਠੇ ਵਿਅਕਤੀ ਨੂੰ ਸਿਰਫ ਆਪਣਿਆਂ ਦੀ ਖੁਸ਼ੀ ਅਤੇ ਖੁਆਇਸ਼ਾਂ ਪੂਰੀਆਂ ਕਰਨ ਦੀ ਫਿਕਰ ਹੁੰਦੀ ਏ, ਬੇਸ਼ੱਕ ਉਸ ਨੂੰ ਕਿੰਨੀਆਂ ਵੀ ਮੁਸੀਬਤਾਂ ਕਿਉਂ ਨਾ ਝੱਲਣੀਆਂ ਪੈਣ। ਇੱਕ ਮਾਂ ਵੀ ਆਪਣੇ ਬੱਚਿਆਂ ਲਈ ਕੀ ਕੁਝ ਨਹੀਂ ਕਰਦੀ ਅਤੇ ਕੀ ਕੁਝ ਨਹੀਂ ਸਹਾਰਦੀ, ਅਤੇ ਇੱਕ ਧੀ ਲਈ ਮਾਂ ਨਾਲ ਹੀ ਪੇਕਾ ਪਰਿਵਾਰ ਹੁੰਦਾ ਏ, ਪਰ ਜਦੋਂ ਇਹ ਮਾਂ ਇਸ ਦੁਨੀਆਂ ਤੋਂ ਚਲੀ ਜਾਂਦੀ ਏ ਤਾਂ ਉਸ ਧੀ 'ਤੇ ਕੀ ਬੀਤਦੀ ਏ। ਗਾਇਕ ਸੁਰਜੀਤ ਬਿੰਦਰਖੀਆ ਆਪਣੇ ਇਸ

ਗੀਤ 'ਚ ਬਾਖੂਬੀ ਬਿਆਨ ਕਰ ਰਹੇ ਨੇ। ਮਾਂ ਮੈਂ ਹੁਣ ਨਹੀਂ ਪੇਕੇ ਆਉਣਾ, ਪੇਕੇ ਹੁੰਦੇ ਮਾਵਾਂ ਨਾਲ। ਗੀਤ ਦੇ ਬੋਲ ਲਿਖੇ ਨੇ ਸ਼ਮਸ਼ੇਰ ਸੰਧੂ ਨੇ ਅਤੇ ਸੰਗੀਤਬੱਧ ਕੀਤਾ ਹੈ ਅਤੁਲ ਸ਼ਰਮਾ ਨੇ।

ਗੀਤ ਤੁਸੀਂ ਸੁਣ ਰਹੇ ਸੀ ਗਾਇਕ ਸੁਰਜੀਤ ਬਿੰਦਰਖਿਆ ਦੀ ਆਵਾਜ਼। ਇਸ ਗੀਤ ਦੇ ਬੋਲ ਲਿਖੇ ਸਨ ਸ਼ਮਸ਼ੇਰ ਸੰਧੂ ਨੇ ਅਤੇ ਸੰਗੀਤਬੱਧ ਕੀਤਾ ਸੀ ਅਤੁਲ ਸ਼ਰਮਾ ਨੇ। ਅਤੇ ਇਸ ਗੀਤ ਨੂੰ ਸੁਣਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਅੰਤਰਰਾਸ਼ਟਰੀ ਪਰਿਵਾਰਕ ਪੈਸੇ ਭੇਜਣ ਦੇ ਦਿਹਾੜੇ ਬਾਰੇ। ਵਿਦੇਸ਼ਾਂ ਯਾਨੀ ਕਿ ਕੈਨੇਡਾ, UK, ਅਮਰੀਕਾ ਵਿੱਚ ਵੱਸਦੇ ਪ੍ਰਵਾਸੀਆਂ ਵੱਲੋਂ ਭੇਜੇ ਗਏ ਪੈਸੇ ਪੇਂਡੂ ਅਤੇ ਸ਼ਹਿਰੀ ਪਰਿਵਾਰਾਂ ਲਈ ਆਮਦਨੀ ਦਾ ਵੀ ਸਰੋਤ ਨੇ।

0: ਇਹਨਾਂ ਪਰਿਵਾਰਾਂ ਵੱਲੋਂ ਭੇਜੀ ਗਈ ਰਾਸ਼ੀ ਦੇਸ਼ ਦੇ ਭੀੜ ਭੈਣ ਤੇ ਯਾਨੀ ਕਿ ਮੁਸ਼ਕਲ ਸਮੇਂ 'ਚ ਆਰਥਿਕ ਸੰਕਟ ਨਾਲ ਨਜਿੱਠਣ 'ਚ ਮਦਦ ਕਰਦੀ ਏ। ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਅੰਤਰਰਾਸ਼ਟਰੀ ਖੇਤੀਬਾੜੀ ਵਿਕਾਸ ਫੰਡ ਵੱਲੋਂ 2015 'ਚ ਕੀਤੀ ਗਈ ਸੀ। ਇਸ ਤੋਂ ਬਾਅਦ ਸੰਯੁਕਤ ਰਾਸ਼ਟਰ ਮਹਾਸਭਾ ਨੇ ਇਸ ਨੂੰ ਅਧਿਕਾਰਕ ਤੌਰ 'ਤੇ ਮਾਨਤਾ ਦਿੱਤੀ। ਬਹੁਤ ਸਾਰੇ ਪ੍ਰਵਾਸੀ ਆਪਣੀ ਕਮਾਈ ਨੂੰ ਵਿਦੇਸ਼ਾਂ ਤੋਂ ਆਪਣੇ ਪਰਿਵਾਰ ਨੂੰ ਭੇਜਣ ਲਈ ਮੋਟੀਆਂ ਫੀਸਾਂ ਦਿੰਦੇ ਨੇ, ਪਰ ਪਿਛਲੇ ਕੁਝ ਸਾਲਾਂ ਤੋਂ ਸੰਯੁਕਤ ਰਾਸ਼ਟਰ ਨੇ ਡਿਜੀਟਾਈਜੇਸ਼ਨ ਅਤੇ ਵਿੱਤੀ ਸਮਾਵੇਸ਼ 'ਤੇ ਜ਼ੋਰ ਦਿੱਤਾ ਏ ਤਾਂ ਕਿ ਪ੍ਰਵਾਸੀਆਂ ਦੀ ਹੁਣ ਪਸੀਨੇ ਦੀ ਕਮਾਈ ਨੂੰ ਭੇਜਣ 'ਤੇ ਲਾਗਤ ਘੱਟ ਕਰਨ ਦੇ ਨਾਲ ਨਾਲ ਇਸ ਨੂੰ ਸੁਰੱਖਿਅਤ ਅਤੇ ਜਲਦੀ ਭੇਜਿਆ ਜਾ ਸਕੇ, ਕਿਉਂਕਿ ਜਿਹੜਾ ਵਿਦੇਸ਼ 'ਚ ਬੈਠਾ ਵਿਅਕਤੀ ਏ ਉਹੀ ਜਾਣ ਸਕਦਾ ਏ ਕਿ ਉਹ ਕਿੰਨੀ ਮਿਹਨਤ ਤੰਗੀਆਂ ਤੋਸ਼ੀਆਂ 'ਚੋਂ ਲੰਘਦਾ ਏ ਤਾਂ ਕਿ ਉਹ ਆਪਣੇ ਪਰਿਵਾਰ ਨੂੰ ਸੁੱਖ ਸੁਵਿਧਾਵਾਂ ਦੇ ਸਕੇ। ਅਤੇ ਆਓ ਹੁਣ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਸੁਣਦੇ ਹਾਂ ਗਗਨਦੀਪ ਸ਼ਰਮਾ ਤੋਂ ਕਵਿਤਾ ਪਾਠ।
1: ਕਵਿਤਾ ਦੀ ਇਬਾਰਤ। ਮੈਂ ਸ਼ਬਦਾਂ ਕੋਲ ਗਿਆ, ਆਖਿਆ ਮੇਰੇ ਕੋਲ ਆਉਂਦੇ ਰਿਹਾ ਕਰੋ। ਚਿਰ ਹੋਇਆ ਕੁਝ ਲਿਖ ਨਹੀਂ ਸਕਿਆ। ਉਹ ਹੱਸਣ ਲੱਗੇ, ਬੋਲੇ ਮਨ ਅੰਦਰ ਚੱਲ ਰਹੀ ਟੁੱਟ ਭੱਜ ਤੋਂ ਵੱਧ ਕੇ ਕਿਹੜੀ ਇਬਾਰਤ ਹੈ ਕਵਿਤਾ ਦੀ ਭਲਾ। ਇੱਕ ਹੋਰ ਛੋਟੀ ਜਿਹੀ ਕਵਿਤਾ ਹੈ। ਰਾਤ ਘਰੋਂ ਤੁਰਿਆ ਸਾਂ, ਰਾਤ ਮੁੱਕੀ ਨਹੀਂ ਸੀ ਅਜੇ। ਘਰੋਂ ਤੁਰਿਆ ਸਾਂ, ਰਾਤ ਮੁੱਕੀ ਨਹੀਂ ਸੀ ਅਜੇ, ਪਰਤ ਆਇਆ ਹਾਂ, ਖੰਭ ਫੈਲਾਏ ਖੜੀ ਹੈ ਰਾਤ। ਇੱਕ ਹੋਰ ਛੋਟੀ ਜਿਹੀ ਕਵਿਤਾ, ਮੁਕਤੀ। ਉਹ ਕਹਿੰਦੇ ਸਨ ਜ਼ਹਿਰ ਪਿਆਲਾ ਚੁੱਕ, ਸੁਕਰਾਤ ਬਣ, ਅਮਰ ਹੋ ਜਾ। ਉਹ ਕਹਿੰਦੇ ਸਨ ਜ਼ਹਿਰ ਪਿਆਲਾ ਚੁੱਕ, ਸੁਕਰਾਤ ਬਣ, ਅਮਰ ਹੋ ਜਾ। ਮੈਂ ਤੇਰੇ ਇਸ਼ਕ ਵਿੱਚ ਰੰਗਿਆ ਗਿਆ, ਜਨਮ ਮਰਨ ਤੋਂ ਮੁਕਤੀ ਪਾਈ। ਇੱਕ ਕਵਿਤਾ ਹੈ ਮਿਲਦੀ ਗਿਲਦੀ ਰਹੀ। ਕਵਿਤਾ ਤੂੰ ਮਿਲਦੀ ਗਿਲਦੀ ਰਹੀ, ਦੂਰ ਨਾ ਹੋਵੀਂ ਮੈਥੋਂ, ਮੇਰੇ ਮਨ ਪੈੜਾਂ ਪਾਉਂਦੀ ਰਹੀ, ਮੇਰੇ ਘਰ ਆਉਂਦੀ ਜਾਂਦੀ ਰਹੀ। ਕਵਿਤਾ ਤੂੰ ਮੈਨੂੰ ਮਿਲਦੀ ਗਿਲਦੀ ਰਹੀ। ਅੱਖਾਂ ਦੇ ਹੰਝੂ ਕਦੇ ਬੁੱਲਾਂ ਦੀ ਮੁਸਕਾਨ ਬਣ ਕੇ, ਮਾਂ ਦੀ ਲੋਰੀ ਜਾਂ ਬੱਚੀ ਦਾ ਅਰਮਾਨ ਬਣ ਕੇ ਮੇਰੇ ਨੇੜੇ ਨੇੜੇ ਰਹੀ। ਕਵਿਤਾ ਕਦੇ ਆਵੀਂ ਚੁੱਪ ਚਾਪ, ਕਦੇ ਆਵੀਂ ਚੁੱਪ ਚਾਪ, ਮੇਰੀਆਂ ਅੱਖਾਂ 'ਤੇ ਆਪਣੇ ਹੋਂਠ ਰੱਖੀ ਅਤੇ ਫਿਰ ਆਖੀ ਤੂੰ ਸਿਰਫ ਮੇਰਾ ਏ ਗਗਨ, ਮੇਰੀ ਮਹਿਬੂਬ ਬਣ ਮਿਲੀ ਮੈਨੂੰ। ਕਵਿਤਾ ਜਦੋਂ ਮੈਂ ਮੰਜੇ 'ਤੇ ਹੋਵਾਂ ਕਦੇ ਬਿਮਾਰੀ ਦੇ ਸਰਾਲ ਨਾਲ ਘੁਲਦਾ, ਤੂੰ ਬਾਪੂ ਦਾ ਹੱਥ ਬਣ ਮੇਰੇ ਮੋਢੇ 'ਤੇ ਆ ਬਵੀਂ, ਆਪਣੀ ਉਂਗਲ ਫੜਾ ਤੁਰਨਾ ਸਿਖਾਵੀਂ ਮੈਨੂੰ। ਕਵਿਤਾ ਜਾਂ ਫਿਰ ਕਦੇ ਨਿੱਕੇ ਵੀਰ ਵਾਂਗ ਆਵੀਂ ਅਤੇ ਮੇਰੀ ਗੋਦੀ ਵਿੱਚ ਬੈਠ ਜਾਵੀਂ, ਮਿੱਟੀ ਦੇ ਘਰ ਬਣਾਵਾਂਗੇ ਆਪਾਂ ਅਤੇ ਜਾਂ ਆਟੇ ਦੀਆਂ ਚਿੜੀਆਂ, ਜ਼ਰੂਰ ਆਵੀਂ ਤੂੰ। ਕਵਿਤਾ ਸੁਪਨੇ ਅਤੇ ਹਕੀਕਤ ਦੇ ਪਲਾਂ ਵਿੱਚ ਅੰਗ ਸੰਗ ਰਹੀ ਮੇਰੇ, ਮੇਰੇ ਨਾਲ ਤੁਰੀ ਸਫ਼ਰ 'ਤੇ। ਕਵਿਤਾ ਤੂੰ ਜ਼ਿੰਦਗੀ ਹੈ ਮੇਰੀ, ਤੂੰ ਜ਼ਿੰਦਗੀ ਹੈ ਮੇਰੀ, ਮੇਰੇ ਸਾਹਾਂ ਵਿੱਚ ਵਸੀ, ਮੇਰੀ ਆਵਾਜ਼ ਰਾਹੀਂ ਬੋਲੀ, ਮੇਰੇ ਹੱਥ ਫੜ ਫੜ ਲਿਖਦੀ ਨਹੀਂ ਮੈਨੂੰ। ਕਵਿਤਾ ਤੂੰ ਮੈਨੂੰ ਮਿਲਦੀ ਗਿਲਦੀ ਰਹੀਂ। ਕਵਿਤਾ ਹੈ ਹੋ ਜਾਂਦਾ ਹੈ ਪਿਆਰ, ਇਉਂ ਹੀ ਹੁੰਦਾ ਹੈ ਪਿਆਰ, ਚੁੱਪ ਚੁਪੀਤੇ ਆਪ ਮੁਹਾਰੇ, ਘਰ ਦੇ ਖੂੰਜੇ ਉਹ ਗਾਉਂਦੇ ਪਿੱਪਲ ਵਾਂਗ, ਨਿੱਕੇ ਬਾਲ ਦੀ ਤਰ੍ਹਾਂ ਹੱਥ ਰੱਖ ਤੁਹਾਡੀਆਂ ਅੱਖਾਂ 'ਤੇ ਪੁੱਛਦਾ ਹੈ ਬੁੱਝ ਭਲਾ ਕੌਣ ਹਾਂ ਮੈਂ। ਅਤੇ ਤੁਸੀਂ ਕਦੇ ਵੀ ਨਹੀਂ ਪਛਾਣ ਪਾਉਂਦੇ ਪਿਆਰ ਦੀ ਦਿੱਤੀ ਦਸਤਕ ਮਨ ਆਪਣੇ ਦੇ ਬੂਹੇ 'ਤੇ, ਬਿਨ ਕੁਝ ਕਹਿਆਂ ਹੀ ਆਉਂਦਾ ਹੈ ਕੋਈ, ਵਸ ਜਾਂਦਾ ਹੈ ਧੁਰ ਅੰਦਰ ਤੱਕ, ਖਿੱਚੀ ਜਾਂਦੀ ਹੈ ਲੀਕ ਨੈਣਾਂ ਤੋਂ ਸੀਨੇ ਦੇ ਤੀਕਰ, ਛਿੜਦੀ ਹੈ ਕੰਬਣੀ ਧੁਖਦੀ ਸਿਖਰ ਦੁਪਹਿਰ ਵਿੱਚ ਵੀ, ਮੁੜਕਾ ਮੁੜਕਾ ਹੋ ਜਾਂਦੇ ਹੋ ਤੁਸੀਂ ਪੋਹ ਦੇ ਮਹੀਨੇ ਵਿੱਚ ਵੀ, ਫਿਰ ਵੀ ਨਹੀਂ ਪਛਾਣ ਆਉਂਦੀ ਪਿਆਰ ਦੀ ਸੂਰਤ, ਕੁਛ ਚਿਰ ਮਗਰੋਂ ਜਦੋਂ ਪਗਲਾ ਜਾਂ ਫਿਰ ਪਗਲੀ ਉੱਡ ਪੁੱਡ ਜਾਵੇ ਖੰਭ ਲਗਾ ਕੇ, ਨੈਣਾ ਵਿਚਲਾ ਖਾਰਾ ਪਾਣੀ ਡਿੱਗਦਾ ਜਾਂ ਧਰਤੀ 'ਤੇ ਆ ਕੇ, ਤਦ ਫਿਰ ਬਣਦੀ ਸਾਕਾਰ ਮੂਰਤ ਮਨ ਵਿੱਚ ਵਸਦੇ ਸੁੱਚੇ ਪਿਆਰ ਦੀ, ਇੰਝ ਹੀ ਇਉਂ ਹੀ ਬਸ ਆਪ ਮੁਹਾਰੇ ਚੁੱਪ ਚੁਪੀਤੇ ਘਰ ਦੇ ਖੂੰਜੇ ਉਗਾਉਂਦੇ ਪਿੱਪਲ ਵਾਂਗ।

0: ਹੋ ਕੇ ਹਾਵਿਆਂ ਦੇ ਵਿੱਚੋਂ ਹੀ ਸਿਰਜ ਨਵਾਂ ਸੰਸਾਰ ਆਪ ਮੁਹਾਰੇ ਕਲਮ ਦੇ ਵਿੱਚੋਂ ਕਿਰ ਗਏ ਅੱਖਰ ਚਾਰ।
1: ਕਵਿਤਾ ਪਾਠ ਤੁਸੀਂ ਸੁਣ ਰਹੇ ਸੀ ਗਗਨਦੀਪ ਸ਼ਰਮਾ ਤੋਂ, ਤੇ ਹੁਣ ਸੁਣਦੇ ਹਾਂ ਗੀਤ ਗਾਇਕ ਦਲੇਰ ਮਹਿੰਦੀ ਦੀ ਆਵਾਜ਼ 'ਚ। ਮੈਂ ਡਰਦੀ ਰੱਬ ਰੱਬ ਕਰਦੀ, ਲੋਕੀ ਕਹਿਣ ਛੂਈ ਮੋਈ ਛੂਈ ਮੋਈ। ਗੀਤ ਦੇ ਬੋਲ ਲਿਖੇ ਨੇ ਜੰਗਾ ਆਨੰਦਪੁਰੀ ਤੇ ਦਲੇਰ ਮਹਿੰਦੀ ਨੇ।

ਗੀਤ ਤੁਸੀਂ ਸੁਣ ਰਹੇ ਸੀ ਗਾਇਕ ਦਲੇਰ ਮਹਿੰਦੀ ਦੀ ਆਵਾਜ਼। ਗੀਤ ਦੇ ਬੋਲ ਲਿਖੇ ਸਨ ਜੰਗਾ ਆਨੰਦਪੁਰੀ ਅਤੇ ਦਲੇਰ ਮਹਿੰਦੀ ਨੇ। ਅਤੇ ਆਓ ਹੁਣ ਅਗਲਾ ਗੀਤ ਤੁਹਾਡੀ ਨਜ਼ਰ ਏ ਗਾਇਕ ਅਮਰਿੰਦਰ ਗਿੱਲ ਦੀ ਆਵਾਜ਼ 'ਚ। ਆਓ ਸੁਣਦੇ ਹਾਂ ਪਿਆਰ ਦੀ ਡੂੰਘਾਈ ਨੂੰ ਉਹ ਕਿਵੇਂ ਬਿਆਨ ਕਰ ਰਹੇ ਨੇ। ਤੂੰ ਤੇ ਸਾਹਾਂ ਤੋਂ ਵੀ ਨੇੜੇ, ਤੂੰ ਤੇ ਜਾਨ ਤੋਂ ਵੀ ਪਿਆਰਾ,

ਗੀਤ ਤੁਸੀਂ ਸੁਣ ਰਹੇ ਸੀ ਅਮਰਿੰਦਰ ਗਿੱਲ ਦੀ ਆਵਾਜ਼ 'ਚ। ਆਸੇ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।

0: ਲਗਾਤਾਰ 7ਵੀਂ ਤੇ ਭਾਰਤ ਦੀ 13ਵੀਂ ਭਾਗੀਦਾਰੀ ਹੋਏਗੀ। ਇਹ G7 ਸੰਮੇਲਨ ਭਾਰਤ ਲਈ ਬਹੁਤ ਰਣਨੀਤਿਕ ਮਹੱਤਵ ਰੱਖਦਾ ਹੈ ਕਿਉਂਕਿ ਪ੍ਰਧਾਨ ਮੰਤਰੀ ਵਿਸ਼ਵ ਮੰਚ ਤੇ ਗਲੋਬਲ ਸਾਊਥ ਦੀ ਆਵਾਜ਼ ਅਤੇ ਚਿੰਤਾਵਾਂ ਨੂੰ ਮਜ਼ਬੂਤੀ ਨਾਲ ਬੁਲੰਦ ਕਰਨਗੇ। ਫਰਾਂਸ ਦੇ ਰਾਸ਼ਟਰਪਤੀ ਮੈਨੁਅਲ ਮੈਕਰੋਂ ਆਸ਼ਾਮੀ ਪ੍ਰਧਾਨ ਮੰਤਰੀ ਦੇ ਪਹੁੰਚਣ ਤੇ ਉਨ੍ਹਾਂ ਦਾ ਰਸਮੀ ਤੌਰ ਤੇ ਸਵਾਗਤ ਕਰਨਗੇ। ਸਵਾਗਤ ਤੋਂ ਬਾਅਦ ਸ੍ਰੀ ਮੋਦੀ ਨਵੀਆਂ ਭਾਈਵਾਲੀਆਂ ਬਣਾਉਣ ਅਤੇ ਅੰਤਰਰਾਸ਼ਟਰੀ ਏਕਤਾ ਦਾ ਪੁਨਰ ਨਿਰਮਾਣ ਵਿਸ਼ੇ ਤੇ ਕੁਝ ਪੱਧਰੀ ਕਾਰਜ ਸੈਸ਼ਨ ਨੂੰ ਸੰਬੋਧਨ ਕਰਨਗੇ। ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ, ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਮਰ ਤੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਨਾਲ ਦੁਵੱਲੀਆਂ ਮੀਟਿੰਗਾਂ ਕਰਨਗੇ। ਜਿਵੇਂ ਕਿ ਖ਼ਬਰ ਦਿੱਤੀ ਜਾ ਚੁੱਕੀ ਹੈ, 52ਵਾਂ ਜੀ ਸਿਖਰ ਸੰਮੇਲਨ ਕੱਲ੍ਹ ਫਰਾਂਸ ਦੇ ਏਵਨ ਵਿਚ ਸ਼ੁਰੂ ਹੋਇਆ। ਇਸ ਵਿਚ ਦੁਨੀਆਂ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਦੇ ਨੇਤਾ ਪ੍ਰਮੁੱਖ ਅੰਤਰਰਾਸ਼ਟਰੀ ਚੁਣੌਤੀਆਂ ਤੇ ਚਰਚਾ ਕਰ ਰਹੇ ਨੇ। ਫਰਾਂਸ ਦੇ ਰਾਸ਼ਟਰਪਤੀ ਮੈਨੁਅਲ ਮੈਕਰੋਂ ਨੇ ਮੁੱਖ ਅੰਤਰਰਾਸ਼ਟਰੀ ਚੁਣੌਤੀਆਂ ਨਾਲ ਨਿਪਟਣ ਲਈ ਰਲ ਕੇ ਕੰਮ ਕਰਨ ਬਾਰੇ ਇਕ ਵਰਕਿੰਗ ਡਿਨਰ ਦੀ ਮੇਜ਼ਬਾਨੀ ਕੀਤੀ। ਇਸ ਤੋਂ ਪਹਿਲਾਂ ਸ੍ਰੀ ਮੈਕਰੋਂ ਨੇ G7 ਦੇਸ਼ਾਂ ਦੇ ਨੇਤਾਵਾਂ ਦਾ ਰਸਮੀ ਤੌਰ ਤੇ ਸਵਾਗਤ ਕੀਤਾ। ਇਨ੍ਹਾਂ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਮਰ, ਯੂਰਪੀਨ ਕਮਿਸ਼ਨ ਦੇ ਪ੍ਰਧਾਨ ਉਰਸਲਾ ਫਾਨ ਡੇਰ ਲੇਨ ਅਤੇ ਯੂਰਪੀਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਸ਼ਾਮਲ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਲੋਵਾਕੀਆ ਦਾ ਉਨ੍ਹਾਂ ਦਾ ਦੌਰਾ ਭਾਰਤ ਅਤੇ ਸਲੋਵਾਕੀਆ ਦਰਮਿਆਨ ਦਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਆਪਣੀ ਯਾਤਰਾ ਦੀ ਸਮਾਪਤੀ ਤੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਮਜ਼ਬੂਤ ਵਪਾਰਕ ਸਬੰਧ ਨੌਜਵਾਨਾਂ ਨੂੰ ਬਹੁਤ ਲਾਭ ਪਹੁੰਚਾਉਣਗੇ। ਉਨ੍ਹਾਂ ਨੇ ਸਲੋਵਾਕ ਸਰਕਾਰ ਅਤੇ ਲੋਕਾਂ ਤੋਂ ਮਿਲੇ ਪਿਆਰ ਲਈ ਧੰਨਵਾਦ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਿਛਲੇ ਦਹਾਕੇ ਚ ਦੇਸ਼ ਭਰ ਵਿਚ ਬੁਨਿਆਦੀ ਢਾਂਚੇ ਚ ਰਿਕਾਰਡ ਸੁਧਾਰ ਹੋਇਐ। ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਮਾਈ ਗੋਵ ਦੀ ਇਕ ਪੋਸਟ ਸਾਂਝੀ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਦੇਸ਼ ਦੇ ਲੋਕਾਂ ਲਈ ਅਗਲੀ ਪੀੜੀ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਵਚਨਬੱਧ ਹੈ ਤਾਂ ਜੋ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕੀਤਾ ਜਾ ਸਕੇ। ਮਾਈ ਗੋਵ ਪੋਸਟ ਵਿਚ ਪਿਛਲੇ 12 ਸਾਲਾਂ ਵਿਚ ਦੇਸ਼ ਦੇ ਬੁਨਿਆਦੀ ਢਾਂਚੇ ਵਿਚ ਤਬਦੀਲੀਆਂ ਨੂੰ ਉਜਾਗਰ ਕੀਤਾ ਗਿਐ। ਇਸ ਵਿਚ ਕਿਹਾ ਗਿਐ ਕਿ ਬੁਨਿਆਦੀ ਢਾਂਚੇ ਚ ਸੁਧਾਰ ਨੇ ਗਤੀਸ਼ੀਲਤਾ ਨੂੰ ਤੇਜ਼ ਤੇ ਲੌਜਿਸਟਿਕਸ ਨੂੰ ਮਜ਼ਬੂਤ ਕੀਤਾ ਅਤੇ ਵਿਕਾਸ ਦੇ ਨਵੇਂ ਰਾਹ ਖੋਲ੍ਹੇ ਨੇ। ਪੋਸਟ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਵਧੇਰੇ ਸੰਪਰਕ ਨਾ ਸਿਰਫ਼ ਦੂਰੀਆਂ ਘਟਾ ਰਿਹਾ ਸਗੋਂ ਮੌਕਿਆਂ ਦਾ ਵਿਸਥਾਰ ਵੀ ਕਰ ਰਿਹਾ ਅਤੇ ਇਕ ਵਧੇਰੇ ਖੁਸ਼ਹਾਲ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰ ਰਿਹਾ ਹੈ। 21 ਜੂਨ ਨੂੰ ਹੋਣ ਵਾਲੀ ਰਾਸ਼ਟਰੀ ਦਾਖਲਾ ਤੇ ਯੋਗਤਾ ਪ੍ਰੀਖਿਆ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਮੱਦੇਨਜ਼ਰ ਸਰਕਾਰ ਨੇ 22 ਜੂਨ ਤੱਕ ਟੈਲੀਗ੍ਰਾਮ ਐਪ ਤੇ ਆਨਲਾਈਨ ਸੰਦੇਸ਼ ਭੇਜਣ ਤੇ ਰੋਕ ਲਾ ਦਿੱਤੀ ਹੈ। ਰਾਸ਼ਟਰੀ ਜਾਂਚ ਏਜੰਸੀ NTA ਨੇ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸੀਮਤ ਅਤੇ ਤੈਅ ਸਮੇਂ ਲਈ ਟੈਲੀਗ੍ਰਾਮ ਤੱਕ ਪਹੁੰਚ ਨੂੰ ਰੋਕਣ ਦੇ ਫੈਸਲੇ ਦਾ ਸਵਾਗਤ ਕੀਤੈ। NTA ਨੇ ਕਿਹਾ ਕਿ ਪਾਬੰਦੀ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਦਿਨ ਤੱਕ ਅਤੇ ਉਸ ਤੋਂ ਤੁਰੰਤ ਬਾਅਦ ਲਾਗੂ ਰਹੇਗੀ। ਏਜੰਸੀ ਨੇ ਅੱਗੇ ਕਿਹਾ ਕਿ ਟੈਲੀਗ੍ਰਾਮ ਨੂੰ 30 ਤਰੀਕ ਤੱਕ ਪਹਿਲਾਂ ਤੋਂ ਪੋਸਟ ਕੀਤੇ ਗਏ ਸੁਨੇਹਿਆਂ ਨੂੰ ਐਡਿਟ ਕਰਨ ਦੀ ਸੁਵਿਧਾ ਨੂੰ ਵੀ ਬੰਦ ਕਰਨ ਦਾ ਨਿਰਦੇਸ਼ ਦਿੱਤਾ ਗਿਐ। ਏਜੰਸੀ ਅਨੁਸਾਰ ਇਹ ਕਦਮ ਉਸ ਸਹੂਲਤ ਨੂੰ ਰੋਕਣ ਲਈ ਚੁੱਕਿਆ ਗਿਆ ਜਿਸ ਦੀ ਕਥਿਤ ਤੌਰ ਤੇ ਰਾਸ਼ਟਰੀ ਪ੍ਰੀਖਿਆਵਾਂ ਵਿਚ ਪ੍ਰਸ਼ਨ ਪੱਤਰ ਲੀਕ ਹੋਣ ਦੇ ਝੂਠੇ ਦਾਅਵਿਆਂ ਦੀ ਦੁਰਵਰਤੋਂ ਕੀਤੀ ਗਈ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ARRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸੁਪਰੀਮ ਕੋਰਟ ਨੇ ਅੱਜ ਕੇਂਦਰ ਤੇ ਰਾਜਾਂ ਤੋਂ ਉਸ ਪਟੀਸ਼ਨ ਤੇ ਜਵਾਬ ਮੰਗਿਆ ਜਿਸ ਵਿਚ ਕਿਹਾ ਗਿਆ ਕਿ ਭਾਰਤੀ ਵਿਲੱਖਣ ਪਛਾਣ ਅਥਾਰਟੀ UIDAI ਵੱਲੋਂ ਜਾਰੀ ਕੀਤੇ ਗਏ ਆਧਾਰ ਕਾਰਡ ਦੀ ਨਾਗਰਿਕਤਾ, ਨਿਵਾਸ ਤੇ ਰਹਾਇਸ਼ੀ ਪਤੇ ਦੇ ਸਬੂਤ ਵਜੋਂ ਦੁਰਵਰਤੋਂ ਕੀਤੀ ਜਾ ਰਹੀ ਹੈ। ਪਟੀਸ਼ਨ ਵਿਚ ਇਹ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਕਿ ਇਸ ਦੀ ਵਰਤੋਂ ਸਿਰਫ ਪਛਾਣ ਤਸਦੀਕ ਤੱਕ ਸੀਮਤ ਰੱਖੀ ਜਾਏ। ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਵੀ ਮੋਹਨਾ ਦੇ ਬੈਂਚ ਨੇ ਕੇਂਦਰ, ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨੋਟਿਸ ਜਾਰੀ ਕੀਤੇ ਨੇ। ਪਟੀਸ਼ਨ ਵਿਚ ਦਲੀਲ ਦਿੱਤੀ ਗਈ ਹੈ ਕਿ ਫਾਰਮ 6 ਤਹਿਤ ਮੌਜੂਦਾ ਤਸਦੀਕ ਵਿਧੀ ਨਾਕਾਫੀ ਹੈ ਅਤੇ ਉਚਿਤ ਸਹਾਇਕ ਦਸਤਾਵੇਜ਼ਾਂ ਤੋਂ ਬਿਨਾਂ ਵੀ ਵਿਅਕਤੀਆਂ ਨੂੰ ਚੋਣ ਡਾਟਾਬੇਸ ਵਿਚ ਸ਼ਾਮਲ ਕਰਨ ਦਾ ਕਾਰਨ ਬਣ ਸਕਦੀ ਹੈ। ਭਾਰਤ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਵਿਸਥਾਰ ਸਿਰਫ ਗੈਰ ਸਥਾਈ ਮੈਂਬਰਸ਼ਿਪ ਤੱਕ ਸੀਮਤ ਰਹਿੰਦਾ ਹੈ ਤਾਂ ਇਸ ਵਿਚ ਸੁਧਾਰ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਸਕਦੀਆਂ ਨੇ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਹਰੀਸ਼ ਪਰਵਥਨੇਨੀ ਨੇ ਸੁਰੱਖਿਆ ਪ੍ਰੀਸ਼ਦ ਚ ਸੁਧਾਰਾਂ ਤੇ ਅੰਤਰ ਸਰਕਾਰੀ ਸਲਾਹਕਾਰ ਮੀਟਿੰਗ ਵਿਚ ਇਹ ਬਿਆਨ ਦਿੱਤਾ। ਉਨਾਂ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਵਿਚ ਜ਼ਰੂਰੀ ਸੁਧਾਰਾਂ ਤਹਿਤ ਸਿਰਫ ਗੈਰ ਸਥਾਈ ਮੈਂਬਰਾਂ ਦੀ ਗਿਣਤੀ ਵਧਾਉਣਾ ਨਾਕਾਫੀ ਹੈ।
1: यदि संयुक्त राष्ट्र सुरक्षा परिषद में सुधार सिर्फ अस्थायी सदस्य देशों के विस्तार तक ही सीमित रहता है तो ये सुधार अधूरे और नाकाम साबित होंगे। इससे मौजूदा 5 स्थायी सदस्यों की निर्णय लेने की शक्ति संरचना में कोई बुनियादी बदलाव नहीं आएगा। सुरक्षा परिषद और सदस्य देश लंबे

0: समय से सार्थक सुधारों का इंतजार कर रहे हैं।
1: ਉਨ੍ਹਾਂ ਕਿਹਾ ਕਿ ਭਾਰਤ ਨੇ ਸੁਰੱਖਿਆ ਪ੍ਰੀਸ਼ਦ ਵਿਚ ਵਧੇਰੇ ਸੰਤੁਲਨ ਅਤੇ ਸਮਾਨਤਾ ਲਿਆਉਣ ਲਈ ਸਥਾਈ ਮੈਂਬਰਾਂ ਦੀ ਗਿਣਤੀ ਵਿਚ ਵਾਧੇ ਦੀ ਲਗਾਤਾਰ ਵਕਾਲਤ ਕੀਤੀ ਹੈ। ਓਮਾਨ ਤੱਟ ਤੇ ਇਕ ਦੁਖਦਾਈ ਸਮੁੰਦਰੀ ਘਟਨਾ ਤੋਂ ਬਾਅਦ ਐਮ ਟੀ ਸੈਟਬੇਲੋ ਦੇ ਭਾਰਤੀ ਚਾਰਕ ਦਲ ਦੇ 21 ਮੈਂਬਰ ਸੁਰੱਖਿਅਤ ਘਰ ਵਾਪਸ ਆ ਗਏ ਨੇ। ਓਮਾਨ ਦੇ ਮਸਕਟ ਵਿਚ ਭਾਰਤੀ ਦੂਤਕਾਰ ਨੇ ਅੱਜ ਕਿਹਾ ਕਿ ਰਾਜਦੂਤ ਨੇ ਬਚਾਏ ਗਏ ਮੈਂਬਰਾਂ ਨਾਲ ਉਨ੍ਹਾਂ ਦੇ ਰਵਾਨਾ ਹੋਣ ਤੋਂ ਪਹਿਲਾਂ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਦੂਤਕਾਰ ਨੇ ਵਿਦੇਸ਼ਾਂ ਵਿਚ ਭਾਰਤੀ ਨਾਗਰਿਕਾਂ ਦੀ ਭਲਾਈ ਤੇ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ। ਭਾਰਤ ਨਿਊਜ਼ੀਲੈਂਡ ਵਿਚ ਹੋ ਰਹੇ ਮਹਿਲਾ ਐਫ ਆਈ ਐਚ ਹਾਕੀ ਨੇਸ਼ਨਸ ਕੱਪ ਦੇ ਸੈਮੀਫਾਈਨਲ ਵਿਚ ਪਹੁੰਚ ਗਿਆ ਹੈ। ਪੂਲ ਏ ਦੇ ਆਪਣੇ ਦੂਜੇ ਮੈਚ ਵਿਚ ਭਾਰਤ ਨੇ ਜਾਪਾਨ ਨੂੰ 2-1 ਨਾਲ ਹਰਾਇਆ। ਕਪਤਾਨ ਸਲੀਮਾ ਟੇਟੇ ਤੇ ਲਾਲ ਰੈਮਸਿਆਮੀ ਨੇ ਭਾਰਤ ਲਈ ਮਹੱਤਵਪੂਰਨ ਗੋਲ ਕੀਤੇ। ਇਸ ਜਿੱਤ ਨਾਲ ਭਾਰਤ 6 ਅੰਕਾਂ ਨਾਲ ਪੂਲ ਏ ਵਿਚ ਸਿਖਰ ਤੇ ਪਹੁੰਚ ਗਿਆ। ਭਾਰਤ ਦਾ ਅਗਲਾ ਮੁਕਾਬਲਾ ਵੀਰਵਾਰ ਨੂੰ ਉਰਗੂਏ ਖਿਲਾਫ਼ ਹੋਵੇਗਾ। ਫੀਫਾ ਵਿਸ਼ਵ ਕੱਪ 2026 ਵਿਚ ਕੇਪ ਵਰਡੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਸ਼ਵ ਫੁੱਟਬਾਲ ਚ ਵੱਡੀ ਤਾਕਤ ਸਪੇਨ ਨੂੰ ਬਰਾਬਰੀ ਤੇ ਰੋਕ ਦਿੱਤਾ। ਦੋਹਾਂ ਟੀਮਾਂ ਵੱਲੋਂ ਕੋਈ ਗੋਲ ਨਹੀਂ ਹੋਇਆ। ਇਕ ਹੋਰ ਮੈਚ ਵਿਚ ਬੈਲਜੀਅਮ ਅਤੇ ਮਿਸਰ ਵਿਚਕਾਰ ਸੀਐਟਲ ਸਟੇਡੀਅਮ ਵਿਚ ਖੇਡਿਆ ਗਿਆ ਮੈਚ ਵੀ 1-1 ਦੀ ਬਰਾਬਰੀ ਤੇ ਖਤਮ ਹੋਇਆ। ਸਾਊਦੀ ਅਰਬ ਅਤੇ ਉਰਗੇ ਵਿਚਕਾਰ ਅੱਜ ਗਰੁੱਪ ਐਚ ਦਾ ਪਹਿਲਾ ਮੈਚ ਵੀ 1-1 ਦੀ ਬਰਾਬਰੀ ਤੇ ਰਿਹਾ ਹੈ। ਤੇਜ਼ ਗੇਂਦਬਾਜ਼ ਅਸ਼ੋਕ ਸ਼ਰਮਾ ਨੂੰ ਸ੍ਰੀਲੰਕਾ ਵਿਚ ਖੇਡੀ ਜਾ ਰਹੀ ਇਕ ਰੋਜ਼ਾ ਕ੍ਰਿਕਟ ਤਿਕੋਣੀ ਲੜੀ ਲਈ ਇੰਡੀਆ ਏ ਟੀਮ ਵਿਚ ਸ਼ਾਮਲ ਕੀਤਾ ਗਿਐ। ਉਹ ਜ਼ਖਮੀ ਜੁਦਵੀਰ ਸਿੰਘ ਦੀ ਥਾਂ ਲੈਣਗੇ। ਇੰਡੀਆ ਏ ਨੇ ਲੜੀ ਵਿਚ ਲਗਾਤਾਰ 2 ਮੈਚ ਹਾਰੇ ਨੇ। ਇੰਡੀਆ ਏ ਦਾ ਅਗਲਾ ਮੈਚ ਕੱਲ੍ਹ ਦੰਬੂਲਾ ਵਿਚ ਅਫਗਾਨਿਸਤਾਨ ਏ ਵਿਰੁੱਧ ਹੋਏਗਾ। ਦੱਖਣੀ ਕੈਲੀਫੋਰਨੀਆ ਦੇ ਮੁਜਾਵੇ ਵਿਚ ਅਮਰੀਕੀ ਹਵਾਈ ਸੈਨਾ ਅੱਡੇ ਤੋਂ ਉਡਾਨ ਭਰਨ ਤੋਂ ਥੋੜੀ ਬਾਅਦ ਇਕ B-52 ਬੋਂਬਰ ਜਹਾਜ਼ ਹਾਦਸਾਗ੍ਰਸਤ ਹੋ ਗਿਐ ਜਿਸ ਵਿਚ ਸਵਾਰ ਸਾਰੇ 8 ਲੋਕ ਮਾਰੇ ਗਏ ਨੇ। ਅਮਰੀਕੀ ਫੌਜ ਨੇ ਸੋਸ਼ਲ ਮੀਡੀਆ ਤੇ ਦਸਿਆ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ ਲਗਭਗ 11:20 ਤੇ ਐਡਵਰਡਸ ਏਅਰਫੋਰਸ ਬੇਸ ਤੇ ਹਾਦਸੇ ਦੀ ਖਬਰ ਮਿਲਣ ਤੋਂ ਬਾਅਦ ਹੰਗਾਮੀ ਅਮਲਾ ਮੌਕੇ ਤੇ ਤੁਰੰਤ ਪਹੁੰਚ ਗਿਆ। ਇਸ ਤੋਂ ਬਾਅਦ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ। ਹਾਦਸੇ ਦੇ ਕਾਰਨਾਂ ਦਾ ਹਾਲਾਂ ਪਤਾ ਨਹੀਂ ਲੱਗ ਸਕਿਆ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ G7 ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ 2 ਦਿਨਾਂ ਦੌਰੇ ਤੇ ਅੱਜ ਫਰਾਂਸ ਦੇ ਏਵੀਅਨ ਪਹੁੰਚਣਗੇ। ਸ੍ਰੀ ਮੋਦੀ ਨੇ ਅੱਜ ਕਿਹਾ ਕਿ ਪਿਛਲੇ ਦਹਾਕੇ ਚ ਦੇਸ਼ ਭਰ ਵਿਚ ਬੁਨਿਆਦੀ ਢਾਂਚੇ ਚ ਰਿਕਾਰਡ ਸੁਧਾਰ ਹੋਇਆ ਹੈ। 21 ਜੂਨ ਨੂੰ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਮੱਦੇਨਜ਼ਰ ਸਰਕਾਰ ਨੇ 22 ਜੂਨ ਤੱਕ ਟੈਲੀਗ੍ਰਾਮ ਐਪ ਰਾਹੀਂ ਆਨਲਾਈਨ ਸੰਦੇਸ਼ ਭੇਜਣ ਤੇ ਰੋਕ ਲਾ ਦਿੱਤੀ ਹੈ। ਸੁਪਰੀਮ ਕੋਰਟ ਨੇ ਅੱਜ ਕੇਂਦਰ ਅਤੇ ਰਾਜਾਂ ਤੋਂ ਉਸ ਪਟੀਸ਼ਨ ਦੇ ਜਵਾਬ ਮੰਗਿਆ ਜਿਸ ਵਿਚ ਕਿਹਾ ਗਿਆ ਕਿ ਨਾਗਰਿਕਤਾ ਨਿਵਾਸ ਤੇ ਰਿਹਾਇਸ਼ੀ ਪਤੇ ਦੇ ਸਬੂਤ ਵਜੋਂ ਆਧਾਰ ਕਾਰਡ ਦੀ ਦੁਰਵਰਤੋਂ ਹੋ ਰਹੀ ਹੈ ਤੇ ਭਾਰਤ ਨਿਊਜ਼ੀਲੈਂਡ ਵਿਚ ਹੋ ਰਹੇ ਮਹਿਲਾ ਐਫ ਆਈ ਐਚ ਹਾਕੀ ਨੇਸ਼ਨਸ ਕੱਪ ਦੇ ਸੈਮੀਫਾਈਨਲ ਵਿਚ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।